0: ਹਾਂਜੀ 9 10 ਕੇ ਵਿੱਚ ਦਵੜ ਨੰਬਰ ਸਵੇਮਾ ਦੀ ਦਵੜ ਨੰਬਰ ਬਣੇ ਤਸੁੰਗ ਤੋਂ ਪ੍ਰੋਗਰਾਮ ਕੇ ਲਾਈਵ ਕੋਲ ਕਵਲੀ ਛੇ ਆਨੰਦ 5000 ਰੁਪਏ ਜਕੋਮ ਨਗਦ ਇਨਾਮ ਦੇ ਦਾਤਾ ਸੁ ਗਠੀ ਛੇ ਟਿਕਸ਼ਾ ਪ੍ਰੋਗਰਾਮ ਇਸ਼ਮਾ ਕਸਮੈਟਿਕ ਤੇ ਆਉ ਮਾਤਾ ਵੇਲੀ ਛੇ ਸੁਪਰ ਪੜਤਾ ਰਹੀ ਕਾ ਗੋਰੂ ਚਕਾਲ ਬਨੇ ਮੁਸਰਾ ਫਸਟ ਕਾਲਰ ਦੱਕਾ ਮੇ ਰੇਡੀਓ ਨਾ ਰਜ਼ੀ ਆਉ ਮਤਲਬ ਦਬੱਕਾ ਮੇ ਰੇਡੀਓ ਔਰ ਸਹੀ ਨਾ ਗੋਰੂ ਚੇ ਸੋ ਕੋ ਦੱਕਾ ਬਨੇ ਦੇ ਅਸਲਾਮ ਅਲੈਕੁਮ
1: ਵਾਲੇਕੁਮ ਸਲਾਮ
0: ਸੁ ਖਬਰ ਕੇ ਵੇ ਕਮ ਜ਼ੈਨਾ ગોલા લઈ ફ્રોમ કકી દર તો યા જ કમ રેડિયો ઓરે કરક કરક રેડિયો ઓરે ખજી સઈ દે ઠીક દે તા સુમંગ સરા કેન્ડિડેટ સરા લઈ દે કરક રેડિયો ના સઈ ના ડેર મનન કોલ કવલી યુ જહાન મનન ગોલા લઈ મુસરા દો રાગલા હોદી ચુકમ દે કરક ના કેન્ડિડેટ સરા લઈ ઠીક તા નો ગોલા લઈ ચુકમ દે આગા દે કરક ના રાલા ਬਾਕੀ ਮਤਲਬ ਚੁਕਮ ਦੱਕਰ ਰੱਖਣਾ ਸੁ ਕਾਲ ਰਜ਼ੀ ਆਗਾ ਬਲਗ ਇੰਤਜ਼ਾਰ ਕੋਈ ਬਾਤ ਕੇ ਓਰ ਚੁਕਮ ਦੇ ਤਾਸੂ ਮਤਲਬ ਦੱਕਰ ਰੱਖ ਰੜੀ ਨੇ ਚੁਕਮ ਗੋਲਾ ਲਈ ਰਾਗ ਲਾਗੇ ਤੇ ਤਾਸੂ ਵੋਟ ਵਰਕ ਬਲੀ ਸੀ ਆਓ ਅੱਛਾ ਜੀ ਨੰਬਰ ਬਿਲਕੁਲ ਦਰ ਤਵੇ ਮਾ ਨੰਬਰ ਚੁਕਮ ਦੇ ਮਾ ਵੇਲੇ ਨਾ ਦੇ ਨੰਬਰ ਦੇ ਤਵੇ ਮਾ ਨੰਬਰ ਦੇ 0345 933 2580 ਯਾਨੀ ਕਿ 0345 9 3 2580 0345 933 2580 ਠੀਕ ਤਾਂ ਜੁਦਾ ਨੰਬਰ ਦੇ ਬਲ ਨੰਬਰ ਦੇ 0331 5265 3 40 ਯਾਨੀ ਕਿ 0331 5265 3 40 0331 5265 3 40 ਅਲ ਤੱਕ ਸੁਮ ਰਹਾ ਮਤਲਬ ਨਵਾਲ ਦੀ ਪੈਗਾਮ ਰੇਡੀਓ ਵਤਨ ਰੇਡੀਓ ਸ਼ਮਾਲ ਰੇਡੀਓ ਬਾਜਵੜ ਨਵਾਗੇ ਕਿਤੇ ਸੀ ਨੰਬਰ ਚਾਹ ਤਾਂ ਪਤਾ ਨਹੀਂ ਮਿਲਦਾ ਦੇ ਮਤਲਬ ਦੇ ਨੰਬਰ ਠੀਕ ਤਾਂ ਨਵਾਗੇ ਤਾਂ ਬਲਕ ਸਲੋ ਸਲੋ ਸੀ ਯੂਜ਼ ਵਿਲ ਬੀ ਆ ਹੋਵੇ ਮਾ ਨੰਬਰ ਚ ਕੁੰਦਾਂ ਸਰਾ ਨੋਟ ਕਵਲੀ ਸੀ ਨੰਬਰ ਦੇ 0345 ਠੀਕ ਤਾਂ ਪੇਨ ਕਹਿਣ ਵਾਲੇ ਨਨ ਮੁਕਾਬਲਾ ਦਾ ਸਖਤ ਆ ਗੋਰੂ ਜੀ ਮੁਕਾਬਲਾ ਸੁਗਠੀ 0345 9 3 35 2580 ਠੀਕ ਤਾਂ ਬਲ ਨੰਬਰ ਦੇ 0331 5265 3 40 ਗੌਰ ਸੀ ਨੰਦਾ ਮੁਕਾਬਲਾ ਨੰ ਸੋ ਗਡੀ ਮੁਸਰਾ ਗੁਲਲਈ ਦੋ ਕਰਕ ਰੇਡੀਓ ਨਾ ਰਗਲਾ ਠੀਕ ਤਾਂ ਬਾਕੀ ਮੁਸਰ ਚੁਕਮ ਦਾ ਰੇਡੀਓ ਪਾਦੇ ਸ਼ੇ ਪੈਗਾਮ ਰੇਡੀਓ ਬਾਜਵ ਪੈਗਾਮ ਰੇਡੀਓ ਮਰਦਾਨ ਸ਼ਿਮਾਲ ਰੇਡੀਓ ਬਾਜਵੜ ਵਤਨ ਰੇਡੀਓ ਤਗਬਾਈ ਵਤਨ ਰੇਡੀਓ ਦੀਰ ਆਵਾਜ਼ ਐਫ ਐਮ ਅਟਕ ਰੇਡੀਓ ਔਰ ਟਾਂਗ ਰੇਡੀਓ ਦੀ ਮਿਨਵਾਲ ਚੁਕਮ ਦੇ ਪਾਦੇ ਸ਼ੋ ਗੁਰੂ ਚੇ ਕਾਲ ਬਨੇ ਮੁਸਰਾ ਬਲਸੋ ਕੋ ਦੇਖਾਂ ਦੇ ਨਾਰਾਜ਼ੀ ਅਸਲਾਮ ਅਲੈਕੁਮ ਵਾਲੇਕੁਮ ਸਲਾਮ ਜੀ ਸੁ ਖਬਰ ਕੀ ਕੰਦ ਸਰਾ صدف خبری کے مالکن نا الحمد للہ بالکل ٹھیک ٹھاک دارت ہوئے خرجانی تاسو با کم ریڈیو ہو رہے وطن ریڈیو تغبائی ٹھیک تا صحیح دا بالکل تاسو نام مان نوٹ کا صحیح نا تاسو اس کمپین کا ولی شے ڈیر مننا کال کو ولی وطن ریڈیو تغبائی نا ہم منگتے چکم دے راغل لو کینڈیڈیٹس

ਜ਼ੋਰ ਉਹ ਨਾ ਲਗਾਵੀ ਸਪੀਨ ਮਨ ਮੰਦੋ ਨਾ ਬਟ ਸਾਤਾ ਦਸ਼ੋ ਬੰਗੜੋ ਕੋਮੇ ਕੇ ਔਸਤਾ ਸੋ ਪਸਤੋ ਪਸਤੋ ਬਖਮਲੋ ਤਮੂ ਨਾ ਜ਼ੋਰੇ ਗੋ ਮੁਮ ਮਲੰਗੀਦਾ ਜਵਨ ਕਵੇ ਸੁ ਪਿਆਰਾ।